ਮੌਤ ਇਹ ਵੇਲਾ ਮਹਾਨ ਹੈ ਡਰਾਜ ਮਾਨੜਾ ਇਹ ਦੋ ਤਵੇਰੀ ਜਰ ਵਿਰਹ ਮਾ ਗਵਾਈ ਤਿਆਰੇ ਮਰਸ਼ਯ ਬਣੀ ਜਾਏ ਅને મરસિયાનો ઢાળ

ਗਣ ਪਦ ਗੋ ਘਰ ਗੋਮ ਗਣਨ ਗਣਨ ਗਣ ਤਣ ਨਣ ਬਦ ਤੰਤ ਠਣਨ ਟੰਕਾਰ ਰਹੁ ਹੁਣ ਰਣ ਸੁਰ ਗਣਨ ਰਣ ਤ੍ਰਹ ਤ੍ਰਹ ਯਤਿ ਤ੍ਰਣਨ ਦ੍ਰਣਨ ਬਦ ਤ੍ਰਾਸਾ ਹੁਣ ਬ੍ਰਹਮਣ ਭਮਰ ਰਤ ਰਮਣ ਬਮੇ ਗਣ ਰਹੁ ਪਟ ਫਰਰ ਘਰ ਹਰ ਪਦ ਗੋ ਘਰ ਰੰਗ ਭਰ ਸੁੰਦਰ ਏ ਸ਼ਿਆਮ ਰਮੇ ਜਿਉ ਰੰਗ ਭਰ ਸੁੰਦਰ ਸ਼ਿਆਮ ਰਮੇ ਛੰਦ ਨਾਰਾਜ ਇੱਕ ਲਘੂ ਇੱਕ ਗੁਰੂ ਇੱਕ ਲਘੂ ਇੱਕ ਗੁਰੂ ਇੱਕ ਲਘੂ ਇੱਕ ਗੁਰੂ ਸੋਲ ਅਕਸਰ ਅੱਠ ਲਘੂ ਅੱਠ ਗੁਰੂ ਇੱਕ ਅਕਸਰ ਬੀਜਾ ਅਕਸਰ ਨੇ ਥਪਾਟ ਮਾਰਤੋ ਜਾਏ ਅਨੇ ਛੰਦ ਹੈਲੋ ਜਾਏ ਇਹ ਨਾਰਾਜ ਏ ਜਿਯੋਰ ਦਮ ਕਜ ਪਾਪ ਧਪ ਤਜ ਮਾਨ ਵਾਜਿਯੋਰ ਵਿਤ ਕਜ ਨਸ ਜੋਯ ਨਿਜ ਦਾਨ ਵਾਜਿਯੋਰ ਮਾਤ ਤਾਤ ਬ੍ਰਾਤ ਮਿਤ ਪ੍ਰਿਤ ਤਜਿਯਾ ਜਿਯੋਰ ਰਿਧਿ ਸਿਧਿ ਨਾ ਰਹੀ ਰਹਾਯ ਰੁਪਿਆ ਜਿਯੋਰ ਆਤਮ ਪਾਈਓ ਨਹੀਂ ਅਫੁਰ ਪਾਈਓ ਜਿਯੋਰ ਛੱਡ ਮੱਡੀ ਗੱਡੀ ਜਮ ਹੱਥ ਜਾਈਓ।